0: ਜੋ ਵੋਡਾਫੋਨ ਮੇਕਅਪ ਨੈਂਸ ਸੀਮਨ ਦਿਖਾਵੋਂ ਨਿਕਲੇ ਕੋ ਦਿਖਾਣਵੋਂ ਕਰਕੇ ਕਨੋ ਆਨੇ ਦੇ ਕਿਤੇ ਫਾਈਵ ਅਪ ਯੋਨ ਤੇ ਤੇਰੇ ਬੁਇੰਦਾਰਾ ਕੇ ਤੇਰੇ ਮੇ ਬੁਇੰਦਾਰਾ ਦੇ ਰੀਚਾਰਜ ਤੇ ਫੋਰ ਅਪ ਯੋਨ ਦੇ ਬੁਇੰਦਾਰਾ ਤੇ ਥ੍ਰੀ ਅਪ ਯੋਨ ਦੇ ਬੁਇੰਦਾਰਾ ਕੇ ਤੇ ਮੇ ਬੁਇੰਦਾਰਾ ਦੇ ਰੀਚਾਰਜ ਆ ਤੇ ਟੂ ਅਪ ਯੋਨ ਦੇ ਵੋਵਲ ਕੇ ਤੇ ਤੇਨੂ ਵੰਦਾਰਾ ਨੋ ਕੰਦੋ ਨੋ ਵੰਦਾਰਾ ਆ ਨੈਟ ਮਨੀ ਇਬੁਕਿੰ ਦੇ ਵੰਦਾਰਾ ਆ ਤੇ ਤੇਨੂ ਵੰਦਾਰਾ ਇਨੇ ਬੇਨ ਦੇਨਾ ਦੇ ਵਨ ਦੇ ਬੁਮ ਤੇ ਨੋ ਵਨ ਰੀਚਾਰਜ ਇਨੇ ਬੇਨ ਦੇਨਾ ਵੋਵਲ ਦੇ ਬੁਮ ਤੇ ਤੇ ਬੁਇਨਾ ਆ ਤੇ ਬੁਇਨਾ ਦੇ ਵਨ ਆਨ ਰੀਚਾਰਜ ਇਨੇ ਬੇਨ ਦੇਨਾ ਇਬੁਕਿੰ ਦੇ ਮੇ ਵੋ ਦੇ ਬੁਮ ਆ ਵਾਈ ਦੇ ਵੰਦਾਰਾ ਇਬੁਕਿੰ ਇਸੂ ਦੇ ਬੁਮ ਆ ਵਾਈ ਕਰਜੋ ਨਰਿਕੀ ਆ ਤੇ ਬੁਇੰਦਾਰਾ ਆ ਤੇ ਨੇ ਬੁਇੰਦਾਰਾ ਦੇ ਰੀਚਾਰਜ ਆ ਨੇ ਕੋਨਾ ਨੇ ਬੇਨ ਦੇਨਾ ਇਨੇ ਨੋ ਤੇ ਬੁਇਨਾ ਦੇ ਬੁਮ ਇਰੀ ਬੋ ਰੋਈ ਆ ਤੇ ਕੋਨਾ ਖੈਰਾ ਕਿ ਨੋ ਯੇ ਨਨੇ ਕਰਿਨਾ ਕਿਮ ਲਨ ਦੇ ਮੇਕਾ ਪੋਨਾਂਸਾ
1: Holy pass. Nora ngai te buru roi yonte. Holy pass.
0: Kareki am tata e ke sena. Awa ke tukiri ka bona ana. Chin to mona tata ra bona. Iranun te uwana te bong. Ori an kai. Sta to mona to mona to mona te bong. Ipu kini kare nam te buru roi yei. Iri sua ake kona kai reki na kui yei. One home.